0: السلام اكليك فانوغ دي ورفلوم انو با فاسقونغ لومتي با جسر اهيلو اميهونغ فنو وقتو نتيجن دي ادي ميدي جهيجن وطنو اتانغا هنگا ابس کمين اميهونن احساس نوكرهون
1: لوتو كفانو اكليك فانوغ احلور انب بدالو مام الله تمن كليك فانن عمرو كربني كليم نائدن وغديوما ਮੈਂ ਬੋਹੇ ਕਲਾਂਗ ਮਲਾਇਕਾ ਤੁਲੰਗ ਅਮਰੁ ਕਰਬੁਮ ਇਬੇ ਕਲੰਗ ਇਮੀ ਬਿਲੋ ਮਤੀ ਗਜਾ ਕੰਮ ਪਰਮਤੀ ਕਾ ਜਿਸੇ ਅਦੀ ਇਮੀ ਹੁੰ ਗੇ ਤੀ ਵਿਟਫਾ ਕਲੇ ਮੰਗ ਇਵਸ ਕਮ ਇੰਗ ਇਮੀ ਹੁੰ ਨਕ ਨੇਂਗੇ ਮੈਂ ਬੋਹ ਤਿਮੰ ਕਲੇ ਗਫਾਨਾ ਤਿਮੰ ਕਲੇ ਗਫਾਨਾ ਮਹੁ ਸਲਾਮ ਕੋ ਦਿਮ ਬਾਗ ਬੜੀ ਫਾਵੇ ਇਮੀ ਹੁੰ ਗੇ ਹਿਤੰ ਗਾ ਕਾ ਫਿਰੁਕੰ ਵੰਘਨਾ ਕੋ ਫਾਵਾ ਮੀ ਹੁੰ ਫਿਯਵਾ ਮੈਂ ਬੋਹ ਮਿਰਸ਼ਮ ਮਤਿਮ ਵਰਗਦ ਆਜ਼ਾਬ ਬਾਵਾ ਲਬਾਨ ਜਸ਼ਕ ਮੀਹੁਂ ਹਲਾ ਪ੍ਰਭਨਿ ਹਿਲਕੁਲ ਤਕ ਬਾਵਾ ਲਬਾਨ ਇੰ ਕੁਮੇ ਹਿਲਕੁਲ ਗਾ ਮੀਹ ਗੇ ਨਲੀ ਫਾਵਾਨ ਅਦੀ ਮੀਹੁਂ ਗੇ ਮੱਚ ਬਿੰਗਨ ਅਨਿਫਰ ਜਸਵਾਨ ਅਦੀ ਫਰਬਤ ਕੁਦਿ ਕੁਦਿ ਕੁਲ ਬਾ ਬਾਦੀ ਨੌਲ ਲਬਾਨ ਜਸ਼ਕ ਮਤਿਫ ਦਫਰ ਜਸਵਾਨ ਤੇ ਬਾ ਮੀਹੁਂ ਗੇ ਤਰਿੰ ਇਕ ਕੁ ਫਸੇ ਬੁਰ ਬਲਾ ਗੇ ਨੁਵਾਨ ਇਹ ਫਦ ਮੀਹਾ ਮੀਹੁਂ ਨਾ ਕੋ ਹਲਾ ਕੋ ਵਿੰਦਾਨ ਤੇ ਬਾ ਮੀਹੁਂ ਗੇ ਕੰਪਤ ਬੀਰਵਾ ਫਦ ਗਦਾ ਡੰਗੀ ਵੇਨ ಬಿರುಂಗ ಸಿಫಳಾಗಿನ ದಾಫದ ವರ್ಗದ ಗುಗಮೆ ಅಹ್ಸಾಸ್ ಕುರವೇನ್ ಲೋತ ಕಲ್ವಾಫದ ಗದ ಅಯ್ಯ ಫೆನ್ನಾನ್ ಮಿಕಂ ಕಮ ಕಿರ್ತೇರ್ ಕಮ ನಮಾದ ಭಾಗೋದ ಅಬ್ಬೋಗ ಮತಿ ಗಿನಗಿನೆ ಹದ್ರ ಕುರೆ ಖಬರ್ದಾರ್ ಫಹತಂ ಎಬರಿ ನುಬಲಾದ್ ಎಮೀಹುಂ ಹಲಾ ಕುರಬ್ಬಣಿ ವಗ್ತ ಕೀಫತಿಸ್ ವಗುದ್ ಎಮೀಹುನ್ನಂ ಏಕಂಗ ಬಿರುವೆರ್ಕಂಗ ಖಬರ್ ದೇವನ ತಂದಲಗ ಜಿಹಿ ಜಿಹಿ